ਜੀ ਆਨੰਦ ਬਖਸ਼ੀ ਨੇ ਲਿਖਾ ਤਾਂ ਔਰ ਲਕਸ਼ਮੀ ਕਾਂਤ ਨੇ ਪਿਆਰੀ ਲਾਈਨ ਨੇ ਸਭ ਸੰਗੀਤ ਅਬ ਸੁਣੋ ਸਤਿ ਸ੍ਰੀ ਅਕਾਲ ਜੀ ਕੀ ਆਵਾਜ਼ ਹੈ ਕਿਸ਼ੋਰ ਕੁਮਾਰ ਔਰ ਆਪ ਸਭ ਨੂੰ

ਸਾਰੇ ਦੇਸ਼ਕ ਰਾਜਕੁਮਾਰ ਵਰਗਿਆ ਚਿੰਤਾ ਸੀ ਜਨਮ ਦਿਵਸ ਹੈ ਜਨਮ ਦਿਵਸ ਪਰ ਉਹਨੇ ਵਿਨਮਰ ਨਮਨ ਉਨਕੇ ਬਿਨਾਂ ਕਹੇ ਬਣੀ ਫਿਲਮੋਂ ਮੇ ਮੈਨੇ ਪਿਆਰ ਕੀਆ ਪ੍ਰੇਮ ਮੇ ਬੰਧਨ ਪਾਇਓ ਹਮ ਆਪਕੇ ਹੀ ਕੌਣ ਵਿਵਾਹ ਜਿਸ ਸੁੰਦਰ

ਹਾਂ ਤੋਚਾ ਜਿਹੜਾ ਤਨਹਾ ਨਾ ਜਾਏ ਤੋਚਾ ਮੇਰਾ ਮੁਕੱਦਰ ਉਨਕੇ ਜ਼ੁਲਫ਼ਾਂ ਮੇਂ ਸਵਰ ਜਾਏ ਤੋਚਾ ਕਿਆ ਕਹੂੰ ਹਰ ਇੱਕ ਨਜ਼ਰ ਯੇ ਕਾਮ ਕਰਦੀ ਜੀ ਹੂੰ ਹਰ ਇੱਕ ਨਿਗਾਹ ਦਿਲ ਪੇ ਹੂੰ ਉਤਰ